ਪਟਿਆਲਾ ਸੀ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਔਰ ਵੰਸ਼ ਬੱਤਾ, ਆਪ ਸਭੀ ਕਾ ਬਹੁਤ ਸ਼ੁਕਰੀਆ। ਤੇਲੰਗਾਨਾ ਸੇ ਕਸਤੂਰੀ, ਰਾਮੂਡੂ, ਉਮਾ ਦੇਵੀ, ਪ੍ਰੂਦੇਵੀ, ਨਾਰਾਇਣਾ, ਆਪ ਸਭੀ ਕਾ ਸ਼ੁਕਰੀਆ।

ਤਨ ਮਾਲਾ ਕ੍ਰਿਸ਼ਟ ਪਾਰਕ ਦਿੱਲੀ ਸੇ ਸੁਖਵਿੰਦਰ ਸਿੰਘ ਐਂਡ ਸਿਟੀ ਸਾਥੀਆਂ ਦੋ ਦੋ ਵਾਰ ਐਸ ਐਮ ਐਸ ਲਿਖਦੇ ਹਾਂ ਜਸਬੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਹਰਪ੍ਰੀਤ ਲਵਪ੍ਰੀਤ ਕਰਮਜੀਤ ਕੌਰ ਆਪ ਸਭੀ ਹਰਿਆਣਾ ਸੇ ਜੁੜ ਰਹੇ ਹੈ ਇਸ ਕੇ ਲਈ ਸ਼ੁਕਰੀਆ ਬ੍ਰਜੇਂਦਰ ਵਿਸ਼ਵਕਰਮਾ ਤਾਰਾ ਦੇਵੀ ਵਿਸ਼ਵਕਰਮਾ ਸੋਨਾਲੀ ਵਿਸ਼ਵਕਰਮਾ ਆਪ ਸਭੀ ਟੀਕਮਗੜ ਮੱਧ ਪ੍ਰਦੇਸ਼ ਸੇ ਹੈ ਅਗਲਾ ਸੰਦੇਸ਼ ਬਾਗਪਤ ਸੇ ਮਮਤਾ ਡਿੰਗੀਆ ਕੁਨਾਲ ਡਿੰਗੀਆ ਕਾ ਹੈ ਜੈਪਾਲ ਯਾਦਵ ਇੰਦਰਪਾਲ ਯਾਦਵ ਰਾਘਵਿੰਦਰ ਅਰਵਿੰਦ ਰਾਗਿਨੀ ਰੀਆ ਰੇਨੂ ਦਿਵਿਆਂਸ਼ੀ ਆਰਾਧਨਾ ਰੌਨਿਕਾ ਯਾਦਵ ਸਭ ਬੁੰਦੇਲਖੰਡ ਸੇ ਜੁੜ ਰਹੇ ਹੈ ਅਸਤੂਪੁਰਾ ਜ਼ਿਲ੍ਹਾ ਮਊ ਸੇ ਜੁੜ ਰਹੇ ਹੈ ਮਜ਼ਹਰ ਅਲੀ ਅੰਸਾਰੀ ਰਾਜੀਆ ਬੇਗਮ ਅੰਸਾਰੀ ਮੁਹੰਮਦ ਸਾਦਿਕ ਅੰਸਾਰੀ ਗਾਜੀਪੁਰ ਸੇ ਆਜ਼ਾਦ ਅਲੀ ਅਨਵਰ ਰਿਜ਼ਵਾਨ ਪਰਵੇਨ ਆਪ ਸਭੀ ਕਾ ਬਹੁਤ ਸ਼ੁਕਰੀਆ ਜੀ ਅਗਲਾ ਸੰਦੇਸ਼ ਹੈ ਮੈਮ ਹਮ ਆਪਕੋ ਲਾਈਵ ਸੁਨ ਰਹੇ ਬਹੁਤ ਧੰਨਵਾਦ ਦਿਲ ਸੇ ਸ਼ੁਕਰੀਆ ਆਪਕਾ ਮਹਾਰਾਸ਼ਟਰ ਸੇ ਆਦਿਨਾਥ ਵਾਗ ਪਾਟਿਲ ਅਮੋਲ ਐਂਡ ਗੁੜੀਆ ਕ੍ਰਿਸ਼ਨਾਲੀ ਔਰ ਅਸ਼ੋਕ ਦੇਸ਼ਮੁਖ ਮਹਾਰਾਸ਼ਟਰ ਸੇ ਹੀ ਜੁੜ ਰਹੇ ਹੈ ਬਾਲਾ ਪ੍ਰਸਾਦ ਗੀਤਾਂਜਲੀ ਆਕਾਸ਼ ਕਰਵਾ ਔਰ ਆਕਾਂਸ਼ਾ ਕਰਵਾ ਉਜੈਨ ਮੱਧ ਪ੍ਰਦੇਸ਼ ਸੇ ਵਿਨੋਦ ਨੇਹਾ ਦੀਪਕ ਮਯੰਕ ਚੇਤਨ ਆਪ ਸਭੀ ਕਾ ਦਿਲ ਸੇ ਸ਼ੁਕਰੀਆ ਮਹਾਕਾਲ ਕੀ ਨਗਰੀ ਸੇ ਜੁੜਨੇ ਕੇ ਲੀਏ ਬਿਜਨੌਰ ਸੇ ਹੈ ਮੁਹੰਮਦ ਵਕਾਰ ਫਰੀਦੀ ਮੁਹੰਮਦ ਇਕਬਾਲ ਫਰੀਦੀ ਸਿਤਾਰਾ ਬੇਗਮ ਨਸਰੀਨ ਪਰਵੀਨ ਰੋਜ਼ੀ ਪਰਵੀਨ ਬਿੱਟੂ ਭਈਆ ਸਾਜਨਾ ਰਾਣੀ ਐਂਡ ਹਿਨਾ ਕੌਸਰ ਲਲਨ ਮਿਸ਼ਰਾ ਨੂਤਨ ਮਿਸ਼ਰਾ ਸਮਸਤੀਪੁਰ ਸੇ ਜੁੜ ਚੁੱਕੇ ਹੈ ਔਰ ਉਹਨੇ ਬੜਾ ਹੀ ਪਿਆਰਾ ਸਾ ਇੱਕ ਸੰਦੇਸ਼ ਲਿਖ ਭੇਜਿਆ ਹੈ ਕਿ ਹਮੇ ਹਮਾਰੇ ਬਚਪਨ ਕੀ ਯਾਦ ਦਿਲਾ ਦੀ ਆਜ ਆਪਕੇ ਵਿਸ਼ੇ ਨੇ ਜੀ ਹਾਂ ਥੈਂਕ ਯੂ ਵੈਰੀ ਮਚ ਹਾਏ ਵੋ ਵੀ ਕਹਿ ਦਿਨ ਥੇ ਜਬ ਨਾਨੀ ਯਹਾਂ ਜਾ ਕਰ ਮੌਜ ਮਸਤੀ ਕਰਨੇ ਕੇ ਲੀਏ ਹਮੇ ਗਰਮੀ ਕੀ ਛੁੱਟੀਆਂ ਕਾ ਇੰਤਜ਼ਾਰ ਰਹਿਤਾ ਥਾ ਬਿਲਕੁਲ ਪੂਰਾ ਦਿਨ ਨਾਨਾ ਨਾਨੀ ਮਾਮਾ ਮਾਮੀ ਮੈਂ ਭਾਈ ਬਹਿਨੋ ਕੇ ਸਾਥ ਆਮ ਕੇ ਬਗੀਚੇ ਮੈਂ ਉਦਮ ਮਚਾਨਾ ਭੂਖ ਲਗਨੇ ਪਰ ਸਾਥ ਸਾਥ ਖਾਣਾ ਬਹੁਤ ਖੂਬਸੂਰਤ ਸਭ ਕੇ ਸਾਥ ਸ਼ਾਇਦ ਇਹ ਨਾ ਇਹ ਲੰਮੇ ਗੁਜ਼ਰੇ ਹੋਣਗੇ ਔਰ ਸਭ ਸੇ ਬੜੀ ਬਾਤ ਕੋਈ ਡਾਂਟਨੇ ਵਾਲਾ ਨਹੀਂ ਬਿਲਕੁਲ ਸੁਬਹ ਸੇ ਲੇਕਰ ਸ਼ਾਮ ਖੇਲਣਾ ਹੀ ਖੇਲਣਾ ਅੱਛਾ ਕੁਛ ਕਭੀ ਮੰਮੀ ਕੁਛ ਬੋਲਣਾ ਵੀ ਚਾਹਤੀ ਥੀ ਤੋ ਉਨਕੋ ਉਨਕੀ ਮੰਮੀ ਡਾਂਟ ਲਗਾ ਦੇਤੀ ਥੀ ਬਿਲਕੁਲ ਹਮਾਰੀ ਨਾਨੀ ਅਰੇ ਯਹਾਂ ਤੋ ਇਹਨੇ ਉਦੋਂ ਮਜਾ ਨਹੀਂ ਦੋ ਬਿਲਕੁਲ ਔਰੇ ਵੋ ਦਿਨ ਆਮ ਕਾ ਮੌਸਮ ਆਤੇ ਹੀ ਬਚਪਨ ਮੈਂ ਨਾਨੀ ਕੀ ਆ ਬਿਤਾਏ ਹੋਏ ਦਿਨ ਸਹੀ ਕਹਾ ਲਾਲਾ ਮਿਸ਼ਰਾ ਜੀ ਨੂਤਨ ਮਿਸ਼ਰਾ ਜੀ ਬਹੁਤ ਤਹਿ ਦਿਲ ਸੇ ਆਪਕਾ ਸ਼ੁਕਰੀਆ ਔਰ ਇਸੀ ਕੇ ਸਾਥ ਕਾਰਜਕ੍ਰਮ ਕੋ ਅਬ ਹਮ ਯਹੀ ਵਿਰਾਮ ਦੇਤੇ ਹੈ ਗੀਤ ਬਾਤ ਔਰ ਐਸ ਐਮ ਐਸ ਕਾਰਜਕ੍ਰਮ ਅਭੀ ਆਪ ਸੁਣ ਰਹੇ ਥੇ ਐਫ ਐਮ 102.2 ਮੈਗਾਹਰਟਜ਼ ਪਰ